ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਵਾਵਾਂਗੇ ਸੁਪਨੇ। ਕਹਾਣੀਕਾਰ ਹੋਣਗੇ ਸਤਵੰਤ ਕੌਰ ਮਥਾੜੂ ਤੇ ਨਾਲ ਹੀ ਫਿਲਮੀ ਗੀਤਾਂ ਦਾ ਵੀ ਆਨੰਦ ਮਾਣਾਂਗੇ। ਸਰੋਤਿਓ, ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲੀਸਿਟ ਟ੍ਰੈਫਿਕਿੰਗ ਯਾਨੀ ਨਸ਼ੀਲੀ ਦਵਾਈਆਂ ਦੇ ਸੇਵਨ ਅਤੇ ਗੈਰ ਕਾਨੂੰਨੀ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨਸ਼ੇ ਦੀ ਭੈੜੀ ਆਦਤ ਤੋਂ ਛੁਟਕਾਰਾ ਦਵਾਉਣਾ ਤੇ ਉਹਨਾਂ ਨੂੰ ਨਸ਼ੇ ਤੋਂ ਹੋਣ ਵਾਲੇ ਮਾੜੇ ਅਸਰਾਂ ਤੋਂ ਬਚਾਉਣਾ ਹੈ। ਪਿਛਲੇ ਕੁਝ ਦਹਾਕਿਆਂ 'ਚ ਨਸ਼ੀਲੇ ਪਦਾਰਥਾਂ ਦਾ ਸੇਵਨ ਤੇ ਤਸਕਰੀ 'ਚ ਵਾਧਾ ਹੋਇਆ ਹੈ ਤੇ ਬਾਜ਼ਾਰ 'ਚ ਨਸ਼ੀਲੇ ਪਦਾਰਥ ਜ਼ਿਆਦਾ ਮਿਲਣ ਲੱਗ ਪਏ ਨੇ। ਹਾਲਾਂਕਿ ਕਈ ਨਸ਼ੀਲੇ ਪਦਾਰਥ ਜ਼ਬਤ ਵੀ ਕੀਤੇ ਜਾ ਰਹੇ ਨੇ, ਪਰ ਤਸਕਰ ਅਜਿਹੇ ਰਾਹ ਲੱਭ ਲੈਂਦੇ ਨੇ ਕਿ ਉਹ ਡਰੱਗਸ ਲੈਣ ਵਾਲਿਆਂ ਤਾਈਂ ਨਸ਼ਾ ਪਹੁੰਚਾਈ ਦਿੰਦੇ ਨੇ ਤੇ ਆਪਣਾ ਕਾਰੋਬਾਰ ਚਲਾਉਂਦੇ ਰਹਿੰਦੇ ਨੇ। ਦਰਅਸਲ ਸਾਡੇ ਸਮਾਜ 'ਚ ਮੌਜੂਦ ਕਮੀਆਂ ਹੀ ਡਰੱਗਸ ਦੀ ਤਸਕਰੀ ਨੂੰ ਵਧਾਵਾ ਦੇ ਰਹੀਆਂ ਨੇ। ਹਾਲਾਂਕਿ ਦੂਜੇ ਪਾਸੇ ਸਰਕਾਰ ਲੋਕਾਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਤੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦਾ ਯਤਨ ਕਰ ਰਹੀ ਹੈ, ਪਰ ਹਾਲੇ ਵੀ ਹੱਲ ਖੋਜੇ ਜਾਣੇ ਬਾਕੀ ਨੇ ਕਿ ਨਸ਼ੇ ਦੇ ਖਤਰਿਆਂ ਤੋਂ ਨਜਿੱਠਿਆ ਜਾ ਸਕੇ। ਸੰਸਾਰ ਦੇ ਸਾਰੇ ਦੇਸ਼ਾਂ ਦੇ ਨਾਗਰਿਕ ਨਸ਼ੇ ਤੋਂ ਦੂਰ ਰਹਿ ਕੇ ਸਿਹਤਮੰਦ ਜ਼ਿੰਦਗੀ ਜਿਉ ਸਕਣ ਤੇ ਸੁਰੱਖਿਅਤ ਰਹਿਣ। ਗੈਰ ਕਾਨੂੰਨੀ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਖਰੀਦ ਵੇਚ ਦਾ ਅਸਰ ਮਨੁੱਖਾਂ ਤੇ ਹੀ ਪੈਂਦਾ ਹੈ ਤੇ ਇਹ ਮਨੁੱਖੀ ਪੀੜ ਹੈ। ਖਾਸ ਤੌਰ ਤੇ ਕਮਜ਼ੋਰ ਵਰਗ ਤੇ ਨੌਜਵਾਨ ਪੀੜੀ ਪ੍ਰਭਾਵਿਤ ਹੋ ਰਹੀ ਹੈ। ਰਿਸ਼ਤੇ ਪਰਿਵਾਰ ਬਿਖਰ ਰਹੇ ਨੇ, ਨਸ਼ੇ ਬਰਬਾਦੀ ਵੱਲ ਲੈ ਜਾ ਰਹੇ ਨੇ। ਇਸ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦਾ ਮਕਸਦ ਇਹੀ ਹੈ ਕਿ ਹਰ ਦੇਸ਼ 'ਚ ਵਸਨੀਕਾਂ ਨੂੰ ਸੁਚੇਤ ਕੀਤਾ ਜਾਵੇ, ਨਸ਼ੇ ਦੇ ਮਾੜੇ ਅਸਰਾਂ ਤੋਂ ਜਾਣੂ ਕਰਵਾਇਆ ਜਾਵੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰੋਕ ਲੱਗੇ, ਨਸ਼ਾ ਮੁਕਤੀ ਲਈ ਸਿੱਖਿਆ ਤੇ ਜਾਗਰੂਕ ਪ੍ਰੋਗਰਾਮ ਚਲਾਏ ਜਾਣ, ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਾਬੂ ਹੇਠ ਹੋਵੇ, ਨਸ਼ਿਆਂ ਦੇ ਗੈਰ ਕਾਨੂੰਨੀ ਵਪਾਰ ਤੇ ਬਾਜ਼ਾਰ ਤੇ ਨਜ਼ਰ ਰੱਖੀ ਜਾਵੇ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਤਹਿਤ ਨਸ਼ਿਆਂ ਦੀ ਸਪਲਾਈ, ਤਸਕਰੀ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਜੇਕਰ ਅਸੀਂ ਤੁਸੀਂ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਜਾਈਏ, ਆਪਣੇ ਬੱਚਿਆਂ ਨੂੰ ਇਸ ਤੋਂ ਦੂਰ ਰੱਖੀਏ, ਘਰ 'ਚ ਜਾਂ ਆਸੇ ਪਾਸੇ ਕੋਈ ਨਸ਼ੇੜੀ ਹੈ ਤਾਂ ਉਸਦਾ ਇਲਾਜ ਕਰਾਈਏ, ਸਭ ਨੂੰ ਜਾਗਰੂਕ ਕਰੀਏ, ਸਮਾਜਿਕ ਕਾਰਜਕਰਤਾ ਨਸ਼ਿਆਂ ਦੇ ਖਿਲਾਫ ਵੱਡਾ ਅਭਿਆਨ ਚਲਾ ਸਕਦੇ ਨੇ। ਇਸ ਤਰ੍ਹਾਂ ਥੋੜੇ ਥੋੜੇ ਯਤਨਾਂ ਨਾਲ ਵੀ ਇਸ ਸਮੱਸਿਆ ਨੂੰ ਨਜਿੱਠਣ 'ਚ ਮਦਦ ਮਿਲ ਸਕਦੀ ਹੈ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਕਹਾਣੀ।

ਬਾਪੂ ਦੀਆਂ ਆਵਾਜ਼ਾਂ ਸੁਣ ਕੇ ਆਈ ਤੇ ਦੇਖਿਆ ਰੂਪਮ ਤਾਂ ਖਤਮ ਹੋ ਗਿਆ ਏ। ਪੂਰੋ ਨੇ ਰਾਜੂ ਨੂੰ ਚੁੱਕ ਕੇ ਚੁੱਪ ਕਰਾਇਆ ਤੇ ਕਿਹਾ, ਪੁੱਤ ਰਾਜੂ ਹਿੰਮਤ ਤੇ ਹੌਸਲਾ ਰੱਖ। ਪਹਿਲਾਂ ਤੇਰੀ ਮਾਂ ਤੈਨੂੰ ਛੱਡ ਕੇ ਚਲੀ ਗਈ ਤੇ ਹੁਣ ਤੇਰੇ ਪਾਪਾ ਵੀ ਨਹੀਂ ਰਹੇ, ਤੂੰ ਇਕੱਲਾ ਰਹਿ ਗਿਆ ਏ। ਉਹ ਰੋਂਦੇ ਹੋਏ ਰਾਜੂ ਨੂੰ ਚੁੱਪ ਕਰਾ ਕੇ ਆਪਣੇ ਘਰ ਲੈ ਗਈ। ਦੂਜੇ ਦਿਨ ਰਾਜੂ ਆਪਣੇ ਘਰ ਆ ਗਿਆ। ਰਾਜੂ ਸਮਝਦਾਰ, ਅਣਖੀ ਤੇ ਮਿਹਨਤੀ ਮੁੰਡਾ ਸੀ। ਉਹ ਆਪਣਾ ਪੇਟ ਪਾਲਣ ਲਈ ਮਿਹਨਤ ਮਜ਼ਦੂਰੀ ਕਰਦਾ। ਉਸ ਬਦਲੇ ਕੁਝ ਪੈਸੇ ਮਿਲਦੇ ਤਾਂ ਉਹ ਖਾਣ ਪੀਣ ਲਈ ਚੀਜ਼ਾਂ ਲੈ ਆਉਂਦਾ। ਖਾ ਪੀ ਕੇ ਬੂਹਾ ਬੰਦ ਕਰਕੇ ਰਾਤੀ ਸੋ ਜਾਂਦਾ। ਰਾਜੂ ਰੂਪਮ ਵਾਂਗ ਹੀ ਬਹੁਤ ਸਿੱਧਗੀ, ਮਿਹਨਤੀ ਤੇ ਇਮਾਨਦਾਰ ਬੱਚਾ ਸੀ। ਉਸ ਨੇ ਕਿਸੇ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਨਿੱਕਾ ਮੋਟਾ ਕੰਮ ਕਰਕੇ ਪੈਸੇ ਕਮਾਉਣ ਲੱਗ ਪਿਆ ਸੀ। ਹੌਲੀ ਹੌਲੀ ਆਪਣੀ ਮਿਹਨਤ ਤੇ ਲਗਨ ਕਾਰਨ ਉਸਨੂੰ ਬਹੁਤ ਲੋਕ ਕੰਮ ਕਰਨ ਲਈ ਕਹਿੰਦੇ। ਰਾਜੂ ਨੇ ਹੋਰ ਕਈ ਕੰਮ ਸਿੱਖ ਲਏ ਸਨ। ਚੰਗੇ ਸੁਭਾਅ ਕਾਰਨ ਉਹ ਸਭ ਦਾ ਚਹੇਤਾ ਬਣ ਗਿਆ। ਉਹ ਦੂਜਿਆਂ ਦੀ ਮਦਦ ਵੀ ਕਰਦਾ ਸੀ। ਕੁਝ ਸਮੇਂ ਬਾਅਦ ਉਸਨੇ ਆਪਣੀ ਦੁਕਾਨ ਖੋਲ੍ਹ ਲਈ। ਉੱਥੇ ਉਸਨੂੰ ਚੰਗੀ ਕਮਾਈ ਹੋਣ ਲੱਗੀ। ਹੌਲੀ ਹੌਲੀ ਉਸਨੇ ਕੱਪੜੇ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਵੱਡਾ ਜਵਾਨ ਹੋ ਗਿਆ ਸੀ, ਬਹੁਤੇ ਪੈਸੇ ਵਾਲਾ ਹੋ ਗਿਆ। ਉਸਨੇ ਪੁਰਾਣਾ ਮਕਾਨ ਛੱਡ ਕੇ ਰਹਿਣ ਲਈ ਨਵਾਂ ਸੋਹਣਾ ਵੱਡਾ ਬੰਗਲਾ ਖਰੀਦ ਲਿਆ। ਕਾਰ ਵੀ ਰੱਖ ਲਈ। ਉਸ ਕੋਲ ਨੌਕਰ ਚਾਕਰ ਵੀ ਸਨ। ਉਹ ਬਹੁਤ ਅਮੀਰ ਵਿਅਕਤੀ ਬਣ ਗਿਆ ਸੀ। ਸਾਰੇ ਉਸਨੂੰ ਰਾਜਨ ਸਾਹਿਬ ਆਖਦੇ ਸਨ। ਉਹ ਗਰੀਬਾਂ ਦੀ ਬਹੁਤ ਮਦਦ ਕਰਦਾ ਸੀ। ਮਿੰਦੋ ਆਪਣੇ ਸੁਪਨੇ ਪੂਰੇ ਕਰਨ ਲਈ ਜਦੋਂ ਘਰੋਂ ਚਲੀ ਗਈ ਤਾਂ ਮੁੜ ਕੇ ਵਾਪਸ ਨਹੀਂ ਆਈ। ਕਈ ਸਾਲਾਂ ਤੱਕ ਉਹ ਵੀਰੂ ਨਾਲ ਰਹਿੰਦੀ ਰਹੀ। ਦੋਵੇਂ ਸੈਰ ਸਪਾਟੇ ਕਰਦੇ ਅਤੇ ਸ਼ਹਿਰੀ ਜੀਵਨ ਦੇ ਆਨੰਦ ਮਾਣਦੇ ਰਹੇ। ਮਿੰਦੋ ਨੂੰ ਕਦੇ ਰੂਪਮ ਅਤੇ ਰਾਜੂ ਦੀ ਯਾਦ ਨਹੀਂ ਸੀ ਆਈ। ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਵੀਰੂ ਦੇ ਕਾਰਖਾਨੇ 'ਚ ਅੱਗ ਲੱਗ ਗਈ ਅਤੇ ਸਭ ਕੁਝ ਤਬਾਹ ਹੋ ਗਿਆ। ਬਹੁਤ ਭਾਰੀ ਨੁਕਸਾਨ ਹੋਇਆ। ਉਸ ਉੱਤੇ ਬਹੁਤ ਕਰਜ਼ਾ ਚੜ੍ਹ ਗਿਆ। ਉਹ ਪੈਸੇ ਦਾ ਮੁਹਤਾਜ ਹੋ ਗਿਆ। ਵੀਰੂ ਨੂੰ ਮਿਹਨਤ ਮਜ਼ਦੂਰੀ ਕਰਨੀ ਪੈ ਗਈ। ਮਿੰਦੋ ਦੀ ਐਸ਼ ਪ੍ਰਸਤੀ ਹੁਣ ਖਤਮ ਹੋ ਗਈ ਸੀ। ਉਸਨੇ ਇੱਕ ਦਿਨ ਵੀਰੂ ਨੂੰ ਕਿਹਾ ਕਿ ਹੁਣ ਇਹੋ ਜਿਹੀ ਜ਼ਿੰਦਗੀ ਕੱਟਣੀ ਪਵੇਗੀ। ਕਈ ਵਾਰੀ ਉਹਨਾਂ ਦੋਵਾਂ ਵਿੱਚ ਬਹਿਸ ਹੁੰਦੀ ਤੇ ਕਈ ਵਾਰੀ ਝਗੜੇ ਵੀ ਹੋਏ। ਵੀਰੂ ਦੁਖੀ ਹੋ ਗਿਆ ਸੀ। ਮਿੰਦੋ ਆਪਣੀਆਂ ਸਹੇਲੀਆਂ ਕੋਲ ਜਾਣ ਲੱਗ ਪਈ। ਵੀਰੂ ਨੇ ਉਸਦੀ ਪਰਵਾਹ ਕਰਨੀ ਛੱਡ ਦਿੱਤੀ। ਮਿੰਦੋ ਮਨ ਹੀ ਮਨ ਕਹਿੰਦੀ, ਇਸ ਨਾਲੋਂ ਤਾਂ ਰੂਪਮ ਚੰਗਾ ਸੀ। ਮੇਰੇ ਕੋਲੋਂ ਕੰਮ ਵੀ ਨਹੀਂ ਸੀ ਕਰਵਾਉਂਦਾ ਤੇ ਉਹ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਉਂਦਾ ਸੀ, ਕਦੇ ਮੈਨੂੰ ਕੁਝ ਨਹੀਂ ਸੀ ਕਹਿੰਦਾ। ਇੱਕ ਦਿਨ ਵੀਰੂ ਕਿਸੇ ਚੰਗੀ ਔਰਤ ਨਾਲ ਵਿਆਹ ਕਰਾ ਕੇ ਉਸਨੂੰ ਘਰ ਲੈ ਆਇਆ। ਜਦੋਂ ਮਿੰਦੋ ਘਰ ਆਈ, ਉਸਨੇ ਉਸ ਔਰਤ ਨੂੰ ਘਰ 'ਚ ਬੈਠੇ ਹੋਏ ਦੇਖਿਆ ਤਾਂ ਉਸਨੂੰ ਗੁੱਸਾ ਚੜ੍ਹ ਗਿਆ ਅਤੇ ਉਸਨੇ ਵੀਰੂ ਨੂੰ ਪੁੱਛਿਆ, ਇਹ ਔਰਤ ਕੌਣ ਹੈ ਅਤੇ ਇੱਥੇ ਬੈਠੀ ਹੋਈ ਕੀ ਕਰ ਰਹੀ ਹੈ? ਉਸ ਨੂੰ ਕਹਿ ਇੱਥੋਂ ਚਲੀ ਜਾਵੇ। ਵੀਰੂ ਨੇ ਜਵਾਬ ਦਿੱਤਾ, ਇਸ ਨੂੰ ਮੈਂ ਵਿਆਹ ਕੇ ਲਿਆਇਆ ਹਾਂ। ਇਹ ਮੇਰੀ ਜੀਵਨ ਸੰਗਨੀ ਹੈ। ਇਹ ਹੁਣ ਇੱਥੇ ਰਹੇਗੀ। ਹੁਣ ਤੂੰ ਇਸ ਘਰ ਤੋਂ ਜਾ। ਵੀਰੂ ਨੇ ਮਿੰਦੋ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਮਿੰਦੋ ਬਾਹਰ ਆ ਕੇ ਕਿਹਾ, ਹੁਣ ਮੇਰਾ ਨਾ ਕੋਈ ਘਰ ਹੈ ਤੇ ਨਾ ਘਾਟ ਤੇ ਨਾ ਕੋਈ ਮੇਰਾ ਆਪਣਾ ਹੈ। ਮੈਂ ਹੁਣ ਕਿੱਥੇ ਜਾਵਾਂ? ਰੋਂਦੀ ਰੋਂਦੀ ਸੜਕਾਂ ਉੱਤੇ ਇੱਧਰ ਉੱਧਰ ਭਟਕਣ ਲੱਗ ਪਈ। ਉਸ ਮਨ ਹੀ ਮਨ ਕਿਹਾ, ਵੀਰੂ ਨੇ ਮੈਨੂੰ ਧੋਖਾ ਦਿੱਤਾ ਏ। ਉਸ ਪਿੱਛੇ ਮੈਂ ਆਪਣਾ ਘਰ ਪਰਿਵਾਰ ਛੱਡ ਕੇ ਆਈ ਸੀ। ਆਪਣੇ ਸੁਪਨੇ ਪੂਰੇ ਕਰਨ ਦੀ ਖਾਤਰ ਆਪਣੇ ਪੁੱਤ ਅਤੇ ਰੂਪਮ ਨੂੰ ਧੋਖਾ ਦਿੱਤਾ ਸੀ। ਹੁਣ ਰੂਪਮ ਅਤੇ ਰਾਜੂ ਦੀ ਉਸਨੂੰ ਬਹੁਤ ਯਾਦ ਆਈ ਅਤੇ ਪਿੰਡ ਨੂੰ ਚੱਲ ਪਈ। ਪਰ ਉੱਥੇ ਖੰਡਰ ਹੋਇਆ ਮਕਾਨ ਦੇਖ ਕੇ ਬਹੁਤ ਦੁਖੀ ਹੋਈ। ਉਸ ਵਿੱਚ ਕੋਈ ਨਹੀਂ ਸੀ ਰਹਿ ਰਿਹਾ। ਵਾਪਸ ਆ ਕੇ ਮਿੰਦੋ ਗਲੀ ਗਲੀ 'ਚ ਭਟਕਦੀ ਰਹੀ, ਭੁੱਖੀ ਪਿਆਸੀ ਫਟੇ ਹਾਲ। ਉਹ ਖਾਣ ਪੀਣ ਨੂੰ ਵੀ ਤਰਸ ਰਹੀ ਸੀ। ਫਿਰ ਪਿੰਡ ਦੇ ਬਾਹਰ ਬਹਿ ਗਈ ਅਤੇ ਆਪਣੀ ਕਿਸਮਤ ਨੂੰ ਕੋਸਣ ਲੱਗ ਪਈ। ਫਿਰ ਉਹ ਬੜਬੜ ਕਰਦੀ ਹੋਈ ਕਹਿੰਦੀ ਹੈ, ਹਾਏ ਮੇਰੇ ਸੁਪਨੇ ਹੁਣ ਕਿਵੇਂ ਮਿੱਟੀ 'ਚ ਮਿਲ ਗਏ ਹਨ। ਇਹਨਾਂ ਸੁਪਨਿਆਂ ਪਿੱਛੇ ਮੈਂ ਭੱਜਦੀ ਰਹੀ। ਮਾਸੂਮ ਬੱਚੇ ਦੀ ਵੀ ਪਰਵਾਹ ਨਾ ਕੀਤੀ। ਮੈਨੂੰ ਮੇਰੇ ਕੀਤੇ ਦੀ ਸਜ਼ਾ ਮਿਲ ਗਈ ਹੈ। ਸੁਪਨੇ ਉਹੀ ਦੇਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੋਵੇ। ਉਹਨਾਂ ਪਿੱਛੇ ਭੱਜਣਾ ਨਹੀਂ ਚਾਹੀਦਾ। ਉਹ ਕਈ ਦਿਨਾਂ ਤੋਂ ਭੁੱਖੀ ਪਿਆਸੀ ਹੋਣ ਕਾਰਨ ਕੂੜੇ ਦੇ ਢੇਰ ਉੱਤੇ

0: ਡਿੱਗ ਕੇ ਬੇਹੋਸ਼ ਹੋ ਗਈ। ਉਸ ਦੇ ਪ੍ਰਾਣ ਨਿਕਲ ਗਏ।
1: ਸੁਪਨੇ। ਹੁਣੇ ਤੁਸੀਂ ਸਤਵੰਤ ਕੌਰ ਮਥਾੜੂ ਦੀ ਇਹ ਕਹਾਣੀ ਸੁਣ ਰਹੇ ਸੀ ਤੇ ਹੁਣ ਫਿਲਮੀ ਗੀਤਾਂ ਦਾ ਆਨੰਦ ਲੈਂਦੇ ਹਾਂ। ਆਓ ਸੁਣੀਏ ਬਹੁਤ ਹੀ ਪੁਰਾਣੀ ਫਿਲਮ ਪਿੰਡ ਦੀ ਕੁੜੀ ਦਾ ਗੀਤ। ਇਹ ਫਿਲਮ 1990 ਚ ਬਣੀ ਸੀ। ਇਸ ਗੀਤ ਦੇ ਕਲਾਕਾਰ ਨੇ ਮਹਿੰਦਰ ਕਪੂਰ ਤੇ ਲਤਾ ਮੰਗੇਸ਼ਕਰ, ਗੀਤਕਾਰ ਨੇ ਵਰਮਾ ਮਲਿਕ ਤੇ ਸੰਗੀਤਕਾਰ ਹੰਸਰਾਜ ਬਹਿਲ।

ਪਿੰਡ ਦੀ ਕੁੜੀ ਇਸ ਫਿਲਮ ਦਾ ਗੀਤ ਤੁਸੀਂ ਮਹਿੰਦਰ ਕਪੂਰ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਸ਼ਮਸ਼ਾਦ ਬੇਗਮ ਦਾ ਗਾਇਆ ਗੀਤ। ਇਹ ਗੀਤ ਅਸੀਂ ਲਿਆਏ ਫਿਲਮ ਗੁੱਡੀ ਤੋਂ।

ਗੁੱਡੀ ਫਿਲਮ ਦਾ ਗੀਤ, ਗਾਇਕਾ ਸਨ ਸ਼ਮਸ਼ਾਦ ਬੇਗਮ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਦੋ ਗਾਨਾ, ਆਵਾਜ਼ਾਂ ਮੁਹੰਮਦ ਰਫੀ ਤੇ ਦਿਲਰਾਜ ਕੌਰ ਦੀਆਂ ਨੇ, ਫਿਲਮ ਏ ਮਾਹੀ ਮੁੰਡਾ। ਲਓ ਜੀ ਗੀਤ ਦਾ ਆਨੰਦ ਮਾਣੋ।

ਕਸ਼ਮੀਰ ਕਾਦਰ ਦਾ ਲਿਖਿਆ ਮਾਹੀ ਮੁੰਡਾ ਫਿਲਮ ਦਾ ਗੀਤ ਪੇਸ਼ ਕਰ ਰਹੇ ਸਨ ਮੁਹੰਮਦ ਰਫੀ ਤੇ ਦਿਲਰਾਜ ਕੌਰ। ਤੇ ਪ੍ਰੋਗਰਾਮ ਦੇ ਅਖੀਰ ਚ ਸੁਣੋ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਨੂੰ। ਇਹ ਗੀਤ ਅਸੀਂ ਲਿਆਏ ਫਿਲਮ ਅਸਾਨੂੰ ਮਾਣ ਵਤਨਾਂ ਦਾ ਤੋਂ।

ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ ਤੇ ਇਹ ਸੀ ਤੁਹਾਡੀ ਸੇਵਾ 'ਚ ਅੱਜ ਦਾ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

0: ਕੇਂਦਰੇ ਦੇ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ, ਜਿਸ ਵਿਚ ਕਵਾਡ ਦੇ ਟਰਸਟ ਪਹਿਲਕਦਮੀ ਸ਼ਾਮਲ ਏ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਅਤੇ ਭਾਰਤੀ ਸਨਅਤ ਦੇ ਨੁਮਾਇੰਦਿਆਂ ਨੇ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਭਾਰਤੀ ਵਫਦ ਨੇ ਸਨਅਤੀ ਆਗੂਆਂ ਨਾਲ ਸੈਮੀ ਕੰਡਕਟਰਾਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲਚਕੀਲੀਆਂ ਤਕਨਾਲੋਜੀ ਸਪਲਾਈ ਲੜੀਆਂ ਵਿਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਸ਼ੂਰਾ ਏ ਮੁਹੱਰਮ ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਏ। ਇਹ ਦਿਨ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਦਰਸਾਉਂਦਾ ਏ। ਹਜ਼ਰਤ ਇਮਾਮ ਹੁਸੈਨ ਨੇ ਕਰਬਲਾ ਵਿਚ ਸੱਚਾਈ, ਧਰਮ ਤੇ ਨਿਆਂ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਵਾਰ ਦਿੱਤੀਆਂ। ਇਸ ਮੌਕੇ ਤਾਜ਼ੀਆ ਜਲੂਸ ਕੱਢੇ ਜਾ ਰਹੇ ਨੇ। ਦਿੱਲੀ ਵਿਚ ਜਾਮਾ ਮਸਜਿਦ, ਨਿਜ਼ਾਮੂਦੀਨ ਓਖਲਾ ਅਤੇ ਮਹਿਰੌਲੀ ਸਮੇਤ ਵੱਖ ਵੱਖ ਥਾਵਾਂ ਤੇ ਮੁਹੱਰਮ ਦੇ ਜਲੂਸ ਕੱਢੇ ਜਾ ਰਹੇ ਨੇ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਨੂੰ ਉਜਾਗਰ ਕਰਨ ਵਾਲੀਆਂ ਮਜਲਿਸਾਂ ਜਾਂ ਧਾਰਮਿਕ ਸਭਾਵਾਂ ਵੀ ਕਰਵਾਈਆਂ ਜਾ ਰਹੀਆਂ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਇਸ ਮੌਕੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀ ਗਈ ਕੁਰਬਾਨੀ, ਹਿੰਮਤ ਤੇ ਹਮਦਰਦੀ, ਸੱਚਾਈ ਤੇ ਨਿਆਂ ਪ੍ਰਤੀ ਦ੍ਰਿੜ ਵਚਨਬੱਧਤਾ ਦੀਆਂ ਕਦਰਾਂ ਕੀਮਤਾਂ ਦੀ ਯਾਦ ਦਵਾਉਂਦਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਹ ਪਵਿੱਤਰ ਮੌਕਾ ਲੋਕਾਂ ਨੂੰ ਸਮਾਜ ਵਿਚ ਸਦਭਾਵਨਾ, ਸ਼ਾਂਤੀ ਅਤੇ ਆਪਸੀ ਸਤਿਕਾਰ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਸ਼ੂਰਾ ਏ ਮੁਹੱਰਮ ਮੌਕੇ ਅੱਜ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਅਤੇ ਨਿਆਂ ਦੀ ਪ੍ਰਾਪਤੀ ਵਿਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੇ ਨੇ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਿੰਮਤ ਅਤੇ ਦ੍ਰਿੜਤਾ ਦੀ ਤਾਕਤ ਦੀ ਯਾਦ ਦਵਾਉਂਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਛੇਤਰ ਟਰੱਸਟ ਦੇ ਚੜਾਵੇ ਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿਚ ਦਰਜ ਪਹਿਲੀ ਐਫ ਆਈ ਆਰ ਦੇ 8 ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਐਫ ਆਈ ਆਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੇ ਗਠਿਤ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਦੀ ਸਿਫਾਰਿਸ਼ ਤੋਂ ਬਾਅਦ ਸ੍ਰੀ ਰਾਮ ਜਨਮ ਭੂਮੀ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਨੇ ਦਰਜ ਕਰਵਾਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ ਆਪਣੀ ਮੁੱਢਲੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਕੱਲ੍ਹ ਕੇਸ ਦਰਜ ਕੀਤਾ ਗਿਆ। ਟਰੱਸਟ ਦੀ ਬੇਨਤੀ ਤੇ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਖੇਡਾਂ ਵਿਚ ਭਾਰਤ ਅਤੇ ਆਇਰਲੈਂਡ ਵਿਚਕਾਰ ਦੋ 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ ਵਿਖੇ ਖੇਡਿਆ ਜਾਏਗਾ। ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਯਰ ਕਰਨਗੇ। ਟੀਮ ਵਿਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਨੇ। ਮਰਦਾਂ ਦੀ ਹਾਕੀ ਵਿਚ ਭਾਰਤ ਅੱਜ ਸ਼ਾਮ ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿਖੇ ਆਪਣੇ ਆਖਰੀ ਐਫ ਆਈ ਐਚ ਪ੍ਰੋ ਲੀਗ ਮੈਚ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ ਚ ਉਤਰੇਗਾ। ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਣਾ। ਦੋਵੇਂ ਟੀਮਾਂ ਇਸ ਹਫ਼ਤੇ ਦੇ ਸ਼ੁਰੂ ਵਿਚ ਆਮੋ ਸਾਹਮਣੇ ਹੋਈਆਂ ਸਨ, ਜਿਸ ਵਿਚ ਭਾਰਤ ਨੇ ਲੰਡਨ ਪੜਾਅ ਦੇ ਪਹਿਲੇ ਮੈਚ ਵਿਚ 4-3 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ। ਆਖਿਰ ਚ ਖਾਸ ਖ਼ਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਭਾਰਤ ਨੇ ਔਰਤਾਂ ਦੇ ਐਸਸੀਓ ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ ਪੈਕਸ ਸਿਲਿਕਾ ਸੰਮੇਲਨ ਵਿਚ ਭਾਰਤ ਤੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਤੇ ਦਸਤਖਤ ਕੀਤੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਸ਼ੂਰਾ ਏ ਮੁਹੱਰਮ ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹੈ ਤੇ ਮਰਦਾਂ ਦੀ ਹਾਕੀ ਵਿਚ ਭਾਰਤ ਸ਼ਾਮ ਆਪਣੇ ਆਖਰੀ ਐਫ ਆਈ ਐਚ ਪ੍ਰੋ ਲੀਗ ਮੈਚ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ ਚ ਉਤਰੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: آداب، یہ آکاش وانی ہے، خبروں کے ساتھ میں مہتاب عالم۔ وزیر داخلہ امیت شاہ نے نشیلی اشیاء کی روک تھام کے لیے ایک متحدہ مہم کے لیے کہا ہے۔ انہوں نے کہا کہ نشیلی اشیاء کی اس لعنت سے قومی سلامتی اور نوجوانوں کے مستقبل کو خطرہ لاحق ہے۔ اتر پردیش پولیس نے رام مندر عطیے میں خورد برد کے کیس میں 8 افراد کو گرفتار کیا ہے۔ بھارت نے ایک مستحکم اے آئی سپلائی چین بنانے کے لیے امریکہ کی قیادت والی پہل سے متعلق ایک دستاویز پر دستخط کیے ہیں، جس میں 34 ممالک شامل ہیں۔ مردوں کے کرکٹ میں آج شام بیلفاسٹ میں T20 بین الاقوامی میچ میں بھارت کا مقابلہ میزبان آئرلینڈ سے ہوگا۔ اس میچ میں سبھی کی نظریں پہلی بار کے کھلاڑی ویبھو سوریہ ونشی پر ہیں۔ اور فیفا عالمی کپ میں گروپ ڈی کے ایک میچ میں آسٹریلیا نے نو